ਧੰਨਵਾਦ ਮੁਸ਼ਕਲ ਜਾਤੀ ਵੈਸੇ ਸੋ ਵੈਸੇ ਕੋ ਮਦਦ ਸਮਾ 900 ਸਵਾਲੀ ਸਾਲ ਕੋਈ ਕਰਵਾਈ ਬੜੀ 7,65,500 ਇਸ ਲਈ ਆਰਥਿਕ ਮੁਸ਼ਕਲ ਜਾਂ ਵੈਸੇ ਗੈਸ ਮਾਰ 6,600 ਸਵਾਲੀ ਸਾਧਨ ਮਾਤਾ ਮੁਸ਼ਕਲ ਮਾਤਾ 12,225 ਸਵਾਲੀ ਸਾਧਨ ਮਾਤਾ 93,600 1,81,18,000 ਸਵਾਲੀ ਸਾਧਨ ਮਾਤਾ 1,12,14,500 ਸਮਾਨ ਮਨੀ ਕੋ ਜਿਲ੍ਹਾ ਪ੍ਰਾਪਤ ਕਰਨ ਦੇ ਮਾਧਿਅਮ ਚਲਾਇਆ ਜਾ ਸਕਦਾ ਹੈ।